ਜ਼ਰੂਰੀ ਹੈ। ਆਪਾਂ ਕੋਈ ਵੀ ਵੱਡੋ ਲੋਨ ਲਿਓ ਹੈ ਬੈਂਕਸ ਹੈ ਔਰ ਵਿਕ ਉੱਪਰ ਵਾਪਸ ਆਪਾਂ ਨੂੰ ਕਿਤਨਾ ਚੁਕਾਉਣਾ ਹੈ ਤੋ ਵੋ ਵੀ ਟੇਮ ਟੇਮ ਪਰ ਆਪਾਂ ਕੋਈ ਵੀ ਘਰ ਕੇ ਮਾਇਨ ਆਪਾਂ ਨੇ ਵੱਡੋ ਕੋਈ ਮਕਾਨ ਬਣਾਇਓ ਹੈ ਜਾਂ ਆਪਾਂ ਕੋਈ ਵਿਆਹ ਸ਼ਾਦੀ ਕੋ ਆਪਣੇ ਕਾਰਿਆਕ੍ਰਮ ਹੈ ਵਿਕੇ ਲਈ ਆਪਾਂ ਨੇ ਬੈਂਕ ਸੇ ਲੋਨ ਲੈਣਾ ਪੜਿਓ ਤੋ ਆਹ ਕੋਈ ਬੁਰੀ ਬਾਤ ਕੋ ਨਹੀਂ ਬਹਿਣੋ। ਆਪਾਂ ਕਈ ਵਾਰ ਕੀ ਕਰਾਂ ਕਿ ਲੇਲੇ ਵਾਰ ਫਿਰ ਆਪਾਂ ਨੂੰ ਔਰ ਜ਼ਰੂਰਤ ਪੜੇ ਤੋ ਔਰ ਵੀ ਆਪਾਂ ਲੋਨ ਲਿੱਤਾ ਜਾਵਾਂ ਤੋ ਇਹ ਐਲਕੀ ਗਲਤੀ ਨਹੀਂ ਕਰਾਂ ਕਿ ਆਪਾਂ ਨੇ ਜਿੱਤੋਂ ਚਾਹੀਦਾ ਵੀ ਤੋ ਲੈ ਲਿਓ ਔਰ ਫਿਰ ਟੇਮ ਪਰ ਵੀ ਕੋ ਬਿੱਲ ਭੁਗਤਾਨ ਵੀ ਆਪਾਂ ਸਮੇਂ ਪਰ ਕਰਾਂ। ਅਗਰ ਭੈਣੋ ਇਹ ਐਲਕੀ ਛੋਟੀ ਛੋਟੀ ਗਲਤੀ ਆਪਾਂ ਕਰ ਬੈਠਾਂ ਔਰ ਯੋਜਨਾ ਬਣਾ ਕਰਕੇ ਨਹੀਂ ਚੱਲਾਂ ਤੋ ਆਪਣਾ ਜਿਹੜਾ ਖਰਚਾ ਹੈ ਵਹਿ ਅਣਗਿਣਤ ਹੋ ਜਾਵੇ ਔਰ ਆਵਸ਼ਕਤਾਓਂ ਅਧਿਕ ਖਰਚੋ ਹੋਣੇ ਪਰ ਆਪਾਂ ਨੇ ਵੀ ਕੋ ਬਹੁਤ ਵੱਡੋ ਹਰਜਾਨੋ ਚੁਕਾਉਣਾ ਪੜਿਆ ਹੈ। ਆਪਣੇ ਮਨ ਮੈਂ ਇਹ ਕੀ ਉਹ ਸਮੱਸਿਆ ਆ ਜਾਵੇ ਆਪਣੇ ਮਾਨਸਿਕ ਤਣਾਅ ਕੇ ਰੂਪ ਮੈਂ ਆਪਾਂ ਇਹ ਹਲਕਾ ਪਰੇਸ਼ਾਨ ਹੋ ਜਾਵਾਂ ਕਿ ਕਈ ਵਾਰ ਆਪਾਂ ਬਹੁਤ ਖਰਚੋ ਕਰ ਲਿਓ ਔਰ ਵੋ ਆਪਾਂ ਵਾਪਸ ਟਾਈਮ ਪਰ ਨਹੀਂ ਚੁਕਾਇਓ ਤੋ ਭੈਣੋ ਕਈ ਵਾਰ ਸਥਿਤੀ ਇਹ ਹਲਕੀ ਆ ਜਾਵਾ ਆਪਣੇ ਸਾਹਮਣੇ ਕਿ ਆਪਣੀ ਜ਼ਮੀਨ ਜਗ੍ਹਾ ਵੀ ਆਪਾਂ ਨੇ ਵੇਚਣੀ ਪੜੇ ਤੋ ਇਸੀ ਸਥਿਤੀ ਸਭ ਬਸਣੇ ਕੇ ਲੀਏ ਆਪਾਂ ਆਪਣੀ ਸੋਢ ਸਾਰੂ ਪੈਰ ਪਸਾਰਾਂ ਕਿ ਜ਼ਰੂਰਤ ਕੇ ਮਾਇਨ ਆਪਾਂ ਨੂੰ ਲੈਣੋ ਤੋ ਪੜੇ ਲੇਕਿਨ ਜਾਗਰੂਕ ਰਹਿ ਕੇ ਟਾਈਮ ਪਰ ਵੀ ਕੋ ਭੁਗਤਾਨ ਵੀ ਕਰਾਂ ਤੋ ਖਰਚਾ ਆਪਣਾ ਇਹ ਹਲਕਾ ਹੋਣਾ ਚਾਹੀਦਾ ਹੈ ਕਿ ਭੈਣੋ ਆਪਾਂ ਨੂੰ ਜ਼ਰੂਰੀ ਹੈ ਆਵਸ਼ਕ ਹੈ ਖਰਚੋ ਕਰਨੋ ਔਰ ਵੀ ਕੇ ਲੀਏ ਆਪਾਂ ਘਟੇ ਵੀ ਜਾਂ ਖਰਚ ਕਰਿਓ ਹੈ ਤੋ ਔਨਲਾਈਨ ਆਪਾਂ ਨੇ ਵਾਪਸ ਵੀ ਕਰਨੋ ਹੈ ਵੀ ਕੋ ਆਪਾਂ ਟਾਈਮ ਟਾਈਮ ਸਾਰੂ ਰੱਖ ਤੇ ਧਿਆਨ ਦੇਵਾਂ। ਅਗਰ ਇਹ ਛੋਟੀ ਮੋਟੀ ਗਲਤੀ ਆਪਾਂ ਨਹੀਂ ਕਰਾਂ ਯੋਜਨਾ ਬਣਾ ਕਰਕੇ ਚੱਲਾਂ ਔਰ ਆਪਣੋ ਟਾਈਮ ਪਰ ਪਿਸੋ ਹੈ ਜੇ ਕੋ ਵਾਪਸ ਵੀ ਚੁੱਕ ਤੋ ਕਰਾਂ ਤੋ ਭੈਣੋ ਆਪਣੇ ਭਵਿਸ਼ਯ ਕੇ ਮਾਇਨੇ ਕੋਈ ਦਿੱਕਤ ਕੋ ਨਹੀਂ ਆਵੇ। ਅਬ ਕਈ ਵਾਰ ਆਪਣਾ ਬੱਚਿਆਂ ਦੀ ਆਵਸ਼ਕਤਾ ਨੂੰ ਦੇਖਦੇ ਹੋਏ ਆਪਾਂ ਬਹੁਤ ਸਾਰੋ ਖਰਚੋ ਉਠਾ ਲੇਵਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਕੇ ਲੀਏ ਵੀ ਆਪਾਂ ਕਈ ਵਾਰ ਲੈ ਲੇਵਾਂ ਤੋ ਉਹ ਪਿਸੋ ਆਪਾਂ ਨੇ ਧਿਆਨ ਰਹਿਣਾ ਚਾਹੀਦਾ ਕਿ ਆਪਾਂ ਆਪਣੀ ਸੁਵਿਧਾ ਕੇ ਲੀਏ ਜਿੱਤੋਂ ਖਰਚ ਕਰਿਓ ਹੈ ਬਿਨ ਪਹਿਚਾਣਾ ਔਰ ਬਿਨ ਟਾਈਮ ਟਾਈਮ ਪਰ ਆਪਾਂ ਚੁੱਕ ਤੋ ਕਰਾਂ ਤਾਂ ਕਿ ਆਪਣੇ ਘਰ ਕੀ ਜੀ ਸਥਿਤੀ ਹੈ ਹਾਲਤ ਹੈ ਵਾ ਵਿਗੜੇ ਨਹੀਂ। ਤੋ ਭੈਣੋ ਜ਼ਰੂਰਤ ਕੇ ਮਾਇਨ ਆਪਣੇ ਲੈਣੋ ਪੜੇ ਲੇਕਿਨ ਬਿਨ ਆਪਾਂ ਧਿਆਨ ਰੱਖਾਂ ਕਿ ਟਾਈਮ ਪਰ ਬਿਨ ਵਾਪਸ ਵੀ ਚੁਕਾਵਾਂ ਤਾਂ ਕਿ ਆਪਣੋ ਜਿਹੋ ਘਰੇਲੂ ਬਜਟ ਹੈ ਉਹ ਪ੍ਰਭਾਵਿਤ ਕੋ ਨਹੀਂ ਹੋਵੇ ਔਰ ਘਰ ਕੇ ਮਾਇਨ ਕਈ ਕਈ ਵਾਰ ਭੈਣੋ ਆਪਾਂ ਮਾਨਸਿਕ ਤਣਾਅ ਲੈ ਲੇਵਾਂ ਤੋ ਵੀ ਸੇ ਆਪਾਂ ਸਵਸਥ ਵੀ ਕੋਨ ਰਵਾਂ ਔਰ ਜੋ ਆਪਾਂ ਗਲਤੀ ਕਰੀ ਵੀ ਕੋ ਹਰ ਜਾਣੋ ਆਪਣੇ ਆਪਣੇ ਬੱਚਿਆਂ ਨੇ ਵੀ ਭੁਗਤਣਾ ਪੜੇ ਤੋ ਇਹ ਕੀ ਗਲਤੀ ਆਪਾਂ ਕਦੇ ਹੀ ਨਹੀਂ ਕਰਾਂ। ਸ਼ੁਰੂਆਤ ਸਾ ਆਪਾਂ ਹਰ ਇੱਕ ਕੰਮ ਕੀ ਯੋਜਨਾ ਬਣਾ ਕਰਕੇ ਚੱਲਾਂ ਔਰ ਆਪਣੀ ਸੁਵਿਧਾ ਅਨੁਸਾਰ ਜਿੱਤੋਂ ਖਰਚੋ ਕਰਨੋ ਹੈ ਬਿਤੋ ਹੀ ਆਪਾਂ ਕਰਾਂ। ਕਈ ਵਾਰ ਭੈਣੋ ਆਪਾਂ ਇਹ ਕੀ ਗਲਤੀ ਕਰ ਲੇਵਾਂ ਕਿ ਦੇਖਾ ਦੇਖੀ ਕਿ ਉੜ ਕੇ ਮਾਇਨ ਆਪਣੇ ਘਰ ਕੇ ਮਾਇਨੇ ਕੋਈ ਚੀਜ਼ ਕੀ ਜ਼ਰੂਰਤ ਹੈ ਕੋ ਨਹੀਂ ਔਰ ਵਾ ਆਪਾਂ ਲੈ ਕਰਕੇ ਆ ਜਾਵਾਂ ਔਰ ਬਾ ਫਿਰ ਕਿਤਾ ਦਿਨ ਕਾਮ ਆਣੀ ਹੈ ਵੀ ਕਿ ਬਾਅਦ ਕੇ ਮਾਇਨ ਵੀ ਚੀਜ਼ ਕੋਈ ਉਪਯੋਗ ਕੋ ਨਹੀਂ ਹੋਵੇ ਔਰ ਵੀ ਟਾਈਮ ਆਪਾਂ ਬਹੁਤ ਸਾਰਾ ਪੈਸਾ ਖਰਚ ਕਰ ਦਿਆ ਤੋ ਆਪਣੋ ਜੇ ਕੋ ਮਾਸਿਕ ਬਜਟ ਹੈ ਉਹ ਗੜਬੜਾ ਜਾਵੇ ਔਰ ਫਿਰ ਅੱਗੇ ਜਦ ਆਪਣਾ ਔਰ ਖਰਚਾ ਆਵੇ ਵੀ ਟਾਈਮ ਆਪਣੇ ਬਹੁਤ ਵੱਡੀ ਸਮੱਸਿਆ ਆ ਜਾਵੇ। ਤੋ ਮੈਨੂੰ ਆਪਣੀ ਸੁਵਿਧਾ ਦੇ ਅਨੁਸਾਰ ਆਪਾਂ ਖਰਚ ਕਰਾਂ ਆਪਣੇ ਬੱਚਿਆਂ ਨੇ ਵੀ ਆਪਾਂ ਇਹ ਹਲਕੀ ਸਿੱਖਿਆ ਦੇਵਾਂ ਕਿ ਆਪਣੇ ਘਰ ਕੇ ਮਾਇਨੇ ਜਿੱਤਾ ਪੈਸਾ ਆਪਾਂ ਖਰਚ ਕਰ ਕਹਾਂ ਵੀ ਕਿ ਅਨੁਸਾਰ ਹੀ ਖਰਚੋ ਕਰਾਂ ਅਨਾਵਸ਼ਕ ਖਰਚੋ ਕਦੇ ਹੀ ਨਹੀਂ ਕਰਾਂ। ਤੋ ਆਪਣੋ ਜਿਹੋ ਭਵਿਸ਼ਯ ਦਾ ਖਰਚਾ ਹੈ ਵੇ ਪ੍ਰਭਾਵਿਤ ਕੋ ਨਹੀਂ ਹੋਵੇ ਆਪਣੇ ਘਰ ਕੀ ਸਥਿਤੀ ਹੈ ਜੀ ਸਹੀ ਚਾਲ ਬੋਕਰੇ ਮੈਨੂੰ ਬਾਤਚੀਤ ਤੋਂ ਆਪਾਂ ਔਰ ਵੀ ਕਰ ਸਾਂ ਇੱਕ ਵਾਰ ਫਿਰ ਕਰਾ ਦਿਆਂ ਥਾਰੋ ਮਨੋਰੰਜਨ।

ਮੈਨੂੰ ਫਿਰ ਸਵਾਗਤ ਹੈ ਕਾਰਜਕ੍ਰਮ ਮੈਂ ਅਬ ਆਪਾਂ ਬਾਤ ਕਰਾਂ ਆਪਣੇ ਖਾਣ ਪਾਣ ਔਰ ਪਹਿਨਾਵੇ ਕੀ। ਉਹ ਗਰਮੀ ਕੋ ਮੌਸਮ ਚੱਲ ਰਿਹਾ ਹੈ, ਬਾਰਿਸ਼ ਹੋ ਹੈ, ਜਦੋਂ ਆਪਣੇ ਇੱਕਦਮ ਠੰਡ ਕੋਸੋ ਮੌਸਮ ਆ ਜਾਵੇ ਔਰ ਫਿਰ ਜਦ ਧੁੱਪ ਆਵੇ ਤਾਂ ਆਪਾਂ ਨੇ ਉਮਸ ਭਰੀ ਔਰ ਗਰਮੀ ਲੱਗੇ, ਤਾਂ ਇਹ ਮੌਸਮ ਕੇ ਮਾਇਨ ਆਪਾਂ ਜ਼ਿਆਦਾ ਸੇ ਜ਼ਿਆਦਾ ਪਾਣੀ ਪੀਵਾਂ, ਓ ਆਰ ਐੱਸ ਨਿੰਬੂ ਪਾਣੀ ਛਾਛ ਕੋ ਸੇਵਨ ਕਰਾਂ ਔਰ ਇਹ ਮੌਸਮ ਮੈਂ ਸੁੱਤੀ ਵਸਤਰ ਪਹਿਨਾ ਔਰ ਹਲਕਾ ਔਰ ਢੀਲਾ ਵਸਤਰ ਪਹਿਨਾ। ਔਰ ਖੇਤ ਮੇ ਵੀ ਭੈਣੋ ਅਭੀ ਆਪਾਂ ਜਾਣੋ ਪੜੇ ਤੋ ਆਪਣੇ ਕਿ ਜਦ ਵੀ ਘਰ ਸੇ ਬਾਹਰੇ ਜਾਵਾਂ ਤੋ ਸੁੱਤੀ ਵਸਤਰ ਨੂੰ ਆਪਣਾ ਜੋ ਸਿਰ ਹੈ ਉਹ ਢਕੇ ਹੋਏ ਹੋਣਾ ਚਾਹੀਏ। ਕਈ ਵਾਰ ਦੇਖਾਂ ਕਿ ਅਚਾਨਕ ਆਂਧੀ ਤੂਫਾਨ ਆ ਜਾਵੇ ਤੋ ਵੀ ਸੇ ਕੀ ਹੈ ਕਿ ਆਂਧੀ ਕੇ ਸਾਗੇ ਸਾਗੇ ਜਦ ਰੇਤ ਉੱਠੇ ਤੋ ਆਪਣੀ ਆਂਖਿਆ ਮੈਂ ਚਲੀ ਜਾਵੇ। ਤੋ ਭੈਣੋ ਸੁੱਤੀ ਵਸਤਰ ਅਗਰ ਆਪਣੇ ਕਰਨਾ ਹੋਏ ਤੋ ਆਪਾਂ ਆਪਣਾ ਆਪ ਕੋ ਬਚਾਓ ਕਰ ਸਕਾਂ ਹਾਂ। ਤੋ ਕਹਿਣੇ ਕੋ ਮਤਲਬ ਉਹੀ ਹੈ ਕਿ ਇਹ ਗਰਮੀ ਕੇ ਮੌਸਮ ਕੇ ਮਾਇਨ ਆਪਣੇ ਪਹਿਨਾਵੇ ਪਰ ਵੀ ਆਪਾਂ ਨੇ ਧਿਆਨ ਦੇਣਾ ਚਾਹੀਦਾ ਔਰ ਇਹ ਗਰਮੀ ਕੇ ਮੌਸਮ ਮੈਂ ਜ਼ਿਆਦਾ ਸੇ ਜ਼ਿਆਦਾ ਆਪਣਾ ਜੋ ਠੰਡਾ ਫਲ ਹੈ ਵਹਿ ਵੀ ਆਪਾਂ ਨੇ ਲੈਣਾ ਚਾਹੀਦਾ। ਤੋ ਕਹਿਣੇ ਕੋ ਮਤਲਬ ਉਹੀ ਹੈ ਕਿ ਇਹ ਗਰਮੀ ਕੇ ਮੌਸਮ ਮੈਂ ਖਾਣ ਪਾਣ ਪਰ ਵੀ ਅਗਰ ਆਪਾਂ ਧਿਆਨ ਦੇਵਾਂ ਤੋ ਆਪਣਾ ਜੋ ਕੋ ਸਵਾਸਥ ਹੈ ਉਹ ਪ੍ਰਭਾਵਿਤ ਕੋ ਨਹੀਂ ਹੋਵੇ।